ਨੂਹਗੇ ਫਾਨ ਇਕਲੇਗ ਫਾਨੁਗ ਵਿਰੀ ਰਸਕਲਾਂਗ ਹਜ਼ਰਤ ਮੁਨਾਜਾਦ ਨਵੀ ਫਹ ਇਕਲੇਗ ਫਾਨ ਵੀ ਦਾਲਵੀ ਮਿਯਲਾਗ ਵਿਰੀ ਰਸਕਲਾ ਕੋਏ ਹਮ ਕਸ਼ਵਰੁ ਮਿਯਲਾਗ ਦੈਵਨੀ ਮਿਯਲਾਗ ਅਹੁਲ ਵਿਰਿੰਗ ਤੇਰੇ ਅਧਿ ਹਮ ਕਸ਼ਵਰੁ ਇਬ ਰਸਕਲਾਂਗ ਵਾਦੁ ਫੁਲਕੀ ਹੱਕ ਬਸ ਫੁਲ ਅਧਿ ਇਬ ਰਸਕਲਾਂਗ ਹੁਕਮ ਖੁਰਬਾ ਇਮ ਅਦੁਲ ਵਿਰੀ ਰਸਕਲਾਂਗੇ